ਜਿੱਥੇ ਜਿੱਥੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਘਰ ਵਿੱਚ, ਕੰਮ 'ਤੇ, ਅਤੇ ਗੱਡੀ ਚਲਾਉਂਦੇ ਹੋਏ, ਜਾਂ ਫਿਰ ਆਪਣੀ ਸਵੇਰ ਦੀ ਚਾਹ ਦਾ ਆਨੰਦ ਲੈਂਦੇ ਹੋਏ, ਤੁਹਾਨੂੰ ਸਾਰਿਆਂ ਨੂੰ ਨਿੱਘੀ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡੀ ਆਪਣੀ ਤਨੂ ਵੀਰ ਸਵਾਗਤ ਕਰਦੀ ਹਾਂ ਤੁਹਾਡਾ ਸਾਂਝੀ ਆਵਾਜ਼ ਰੇਡੀਓ ਦੇ ਚੈਨਲ 'ਤੇ। ਅਤੇ ਅੱਜ ਫਿਰ ਹਾਜ਼ਰ ਹਾਂ ਅਸੀਂ ਤੁਹਾਡੇ ਨਾਲ ਕੁਝ ਸੋਹਣੀਆਂ ਗੱਲਾਂ ਕਰਨ ਲਈ, ਕੁਝ ਵਧੀਆ ਸੰਗੀਤ ਸੁਣਨ ਲਈ, ਅਤੇ ਢੇਰ ਸਾਰੀ ਪੋਜ਼ਿਟਿਵ ਐਨਰਜੀ ਲੈ ਕੇ। ਕਹਿੰਦੇ ਨੇ ਕਿ ਜ਼ਿੰਦਗੀ ਸੋਹਣੀ ਹੋਣ ਦੀ ਉਡੀਕ ਨਾ ਕਰੋ, ਜ਼ਿੰਦਗੀ ਸੋਹਣੀ ਹੋਣ ਦੀ ਉਡੀਕ ਨਾ ਕਰੋ, ਆਪਣੀ ਮੁਸਕਰਾਹਟ ਨਾਲ ਇਸ ਨੂੰ ਸੋਹਣਾ ਬਣਾਓ, ਕਿਉਂਕਿ ਹਾਲਾਤ ਹਰ ਰੋਜ਼ ਸਾਡੇ ਮੁਤਾਬਕ ਨਹੀਂ ਹੁੰਦੇ, ਪਰ ਹੌਂਸਲਾ ਹਰ ਰੋਜ਼ ਸਾਡਾ ਆਪਣਾ ਹੁੰਦਾ ਹੈ। ਤਾਂ ਕਿ ਤੁਸੀਂ ਵੀ ਤਿਆਰ ਹੋ ਆਪਣੀਆਂ ਕੱਲ੍ਹ ਦੀਆਂ ਫਿਕਰਾਂ ਨੂੰ ਪਿੱਛੇ ਛੱਡ ਕੇ, ਅਤੇ ਅੱਜ ਦੇ ਨਵੇਂ ਦਿਨ ਦੀ ਸ਼ੁਰੂਆਤ ਇੱਕ ਨਵੇਂ ਮਨ ਨਾਲ ਅਤੇ ਇੱਕ ਸੋਹਣੀ ਜਿਹੀ ਸਮਾਈਲ ਦੇ ਨਾਲ ਸ਼ੁਰੂ